ਸ਼ਾਮ ਰੋਕ ਲਈ ਰੋਕ ਲਈ ਰੋਕ ਲਈ ਥਾਈ ਸ਼ਾਮ ਰੋਕ ਲਈ ਔਚਕ ਮੁਖ ਚੂਮ ਲਈ ਮੁਖ ਚੂਮ ਲਈ ਮੁਖ ਚੂਮ ਲਈ ਸਰਸੇ ਮੋਰੀ ਚੁਨਰੀ ਗਈ ਗਈ ਗਈ ਸਰਸੇ ਮੋਰੀ ਚੁਨਰੀ ਗਈ।